ਪ੍ਰਧਾਨਮੰਤਰੀ ਨਰਿੰਦਰ ਮੋਦੀ, ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਜੇਪੀ ਨੱਡਾ, ਕਿਰਨ ਰਿਜੇਜੂ, ਅਰਜੁਨ ਰਾਮ ਮੇਘਵਾਲ, ਜਤਿੰਦਰ ਸਿੰਘ ਅਤੇ ਐਲ ਮੁਰੂਗਨ ਨੇ ਅੱਜ ਨਵੀਂ ਦਿੱਲੀ ਦੇ ਸੰਵਿਧਾਨ ਸਦਨ ਵਿਚ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਬੀਜੇਪੀ ਦੇ ਪ੍ਰਧਾਨ ਨਿਤਿਨ ਨਵੀਨ, ਕਾਂਗਰਸ ਪ੍ਰਧਾਨ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾ ਅਰਜੁਨ ਖੜਗੇ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੰਸਦ ਮੈਂਬਰ, ਸੰਸਦ ਦੇ ਸੀਨੀਅਰ ਅਧਿਕਾਰੀ ਅਤੇ ਸਕੂਲੀ ਵਿਦਿਆਰਥੀ ਵੀ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ। ਦੇਸ਼ ਅੱਜ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ 122ਵੀਂ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। ਉਨ੍ਹਾਂ ਦਾ ਜਨਮ 2 ਅਕਤੂਬਰ 1904 ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਨਗਰ, ਜਿਸ ਨੂੰ ਪਹਿਲਾਂ ਉੱਤਰ ਪ੍ਰਦੇਸ਼ 'ਚ ਮੁਗਲ ਸਰਾਏ ਵਜੋਂ ਜਾਣਿਆ ਜਾਂਦਾ ਸੀ, ਵਿਚ ਹੋਇਆ ਸੀ। ਉਹ ਛੋਟੀ ਉਮਰ 'ਚ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਸ਼ਾਮਲ ਹੋਏ ਅਤੇ 1921 ਵਿਚ ਅਸਹਿਯੋਗ ਅੰਦੋਲਨ 'ਚ ਹਿੱਸਾ ਲਿਆ। ਆਜ਼ਾਦੀ ਤੋਂ ਬਾਅਦ ਸ਼ਾਸਤਰੀ ਜੀ ਨੇ ਉੱਤਰ ਪ੍ਰਦੇਸ਼ ਅਤੇ ਬਾਅਦ ਵਿਚ ਕੇਂਦਰ ਸਰਕਾਰ ਵਿਚ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ ਵਿਜੇ ਘਾਟ ਵਿਖੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@aiirrnu ਜਲੰਧਰ, ਸਾਡਾ ਫੇਸਬੁੱਕ ਪੇਜ ਏ rnu-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ @aiir ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਵਿਸ਼ਵ ਸ਼ਾਂਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਣਥੱਕ ਯਤਨਾਂ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੀਤੀ ਗਈ ਸ਼ਲਾਘਾ ਨਾਲ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਹੋ ਰਿਹਾ ਏ। ਸ੍ਰੀ ਸ਼ਾਹ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਆਇਆ ਸ੍ਰੀ ਪੁਤਿਨ ਦਾ ਇਹ ਬਿਆਨ ਦਰਸਾਉਂਦਾ ਏ ਕਿ ਸ੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆਂ 'ਚ ਅਮਨ ਅਮਾਨ ਲਈ ਭਰੋਸੇਮੰਦ ਆਵਾਜ਼ ਵਜੋਂ ਉਭਰਿਆ ਏ। ਇਕ ਸੋਸ਼ਲ ਮੀਡੀਆ ਪੋਸਟ 'ਚ ਗ੍ਰਹਿ ਮੰਤਰੀ ਨੇ ਕਿਹਾ ਕਿ ਜੰਗਾਂ, ਟਕਰਾਵਾਂ ਅਤੇ ਬਦਅਮਨੀ ਵਾਲੇ ਮੌਜੂਦਾ ਦੌਰ 'ਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਸੁਨੇਹਾ ਦਿੱਤਾ ਏ ਕਿ ਹੱਲ ਜੰਗ ਦੇ ਮੈਦਾਨਾਂ ਤੋਂ ਨਹੀਂ ਸਗੋਂ ਸੰਵਾਦ ਤੇ ਕੂਟਨੀਤੀ ਰਾਹੀਂ ਨਿਕਲਦੇ ਨੇ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨੇ ਜੰਗ ਹੋਵੇ ਜਾਂ ਆਫ਼ਤ, ਹਰ ਸਥਿਤੀ 'ਚ ਹਮੇਸ਼ਾ ਮਦਦ ਅਤੇ ਸਹਾਇਤਾ ਲਈ ਅੱਗੇ ਵਧ ਕੇ ਕਦਮ ਚੁੱਕਿਆ ਏ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਦੇ ਮਿਲਵਾਕੀ 'ਚ G20 ਵਪਾਰ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਫਰਾਂਸ, ਕੈਨੇਡਾ, ਸਾਊਦੀ ਅਰਬ ਅਤੇ ਦੱਖਣੀ ਕੋਰੀਆ ਦੇ ਵਪਾਰ ਮੰਤਰੀਆਂ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ। ਫਰਾਂਸ ਦੇ ਵਿਦੇਸ਼ ਵਪਾਰ ਅਤੇ ਆਰਥਿਕ ਮਾਮਲਿਆਂ ਦੇ ਮੰਤਰੀ ਨਿਕੋਲਸ ਫੋਰੀਸੀਏ ਨਾਲ ਮੀਟਿੰਗ 'ਚ ਸ੍ਰੀ ਗੋਇਲ ਨੇ ਵਪਾਰ ਤੇ ਨਿਵੇਸ਼ ਵਧਾਉਣ, ਭਾਰਤੀ ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਪੂਰਾ ਕਰਨ ਅਤੇ ਹਵਾਈ ਜਹਾਜ਼ ਨਿਰਮਾਣ, UPI ਦੇ ਏਕੀਕਰਨ ਅਤੇ ਸਾਂਝੀ ਨਵੀਨਤਾ ਦੇ ਖੇਤਰ 'ਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮੀਟਿੰਗ 'ਚ ਦੋਵਾਂ ਦੇਸ਼ਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਬਾਰੇ ਜਾਰੀ ਗੱਲਬਾਤ ਦੀ ਸਮੀਖਿਆ ਕੀਤੀ। ਸਾਊਦੀ ਅਰਬ ਦੇ ਵਣਜ ਮੰਤਰੀ ਮਾਜਿਦ ਬਿਨ ਅਬਦੁੱਲਾ ਅਲ ਕਸਾਬੀ ਨਾਲ ਮੀਟਿੰਗ 'ਚ ਸ੍ਰੀ ਗੋਇਲ ਨੇ ਭਾਰਤ ਅਤੇ ਖਾੜੀ ਸਹਿਯੋਗ ਕੌਂਸਲ ਵਿਚਾਰੇ ਮੁਕਤ ਵਪਾਰ ਸਮਝੌਤੇ ਲਈ ਜਾਰੀ ਗੱਲਬਾਤ ਦੀ ਪ੍ਰਗਤੀ ਬਾਰੇ ਚਰਚਾ ਕੀਤੀ। ਦੱਖਣੀ ਕੋਰੀਆ ਦੇ ਵਪਾਰ ਮੰਤਰੀ ਪਾਰਕ ਜੰਗ ਸੁੰਗ ਨਾਲ ਬੈਠਕ 'ਚ ਭਾਰਤ ਦੱਖਣੀ ਕੋਰੀਆ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਉੱਨਤ ਬਣਾਉਣ ਦੇ ਪ੍ਰਸਤਾਵ ਬਾਰੇ ਚਰਚਾ ਹੋਈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਏ। ਇਸ ਨਾਲ ਭਾਰਤ ਦੇ ਆਰਥਿਕ ਵਪਾਰਕ ਵਿਕਾਸ 'ਚ ਮਦਦ ਮਿਲ ਸਕਦੀ ਏ। ਮਿਲਵਾਕੀ 'ਚ G20 ਵਪਾਰ ਮੰਤਰੀਆਂ ਦੀ ਬੈਠਕ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਭਾਰਤ ਦੀਆਂ ਵਧਦੀਆਂ ਊਰਜਾ ਜ਼ਰੂਰਤਾਂ ਅਤੇ ਸਪਲਾਈ ਲੜੀਆਂ 'ਚ ਵੰਨ ਸੁਵੰਨਤਾ ਲਿਆਉਣ ਦੇ ਯਤਨ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਮੌਕੇ ਬਣਾ ਰਹੇ ਨੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਟੀਚਾ ਅਗਲੇ 5 ਸਾਲਾਂ 'ਚ ਦੁਵੱਲੇ ਵਪਾਰ ਨੂੰ $30 ਅਰਬ ਤੋਂ ਵਧਾ ਕੇ $70 ਅਰਬ ਤੱਕ ਪਹੁੰਚਾਉਣਾ ਏ। ਸ੍ਰੀ ਸਿੱਧੂ ਨੇ ਦੱਸਿਆ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਦਾ 5ਵਾਂ ਦੌਰ ਸੋਮਵਾਰ ਨੂੰ ਓਟਾਵਾ 'ਚ ਸ਼ੁਰੂ ਹੋਵੇਗਾ। ਏਸ਼ੀਆਈ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਜੋ ਕਿ ਅੱਜ ਵੀ ਜਾਰੀ ਏ। ਮੁੱਕੇਬਾਜ਼ੀ 'ਚ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗਰਾਮ ਵਰਗ 'ਚ ਇਤਿਹਾਸਕ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਲਵਲੀਨਾ ਨੇ ਚੀਨ ਦੀ ਬਾਓ ਛੀ ਈ ਨੂੰ ਹਰਾ ਕੇ 12 ਸਾਲਾਂ ਦੇ ਵਕਫੇ ਤੋਂ ਬਾਅਦ ਮਹਿਲਾ ਮੁੱਕੇਬਾਜ਼ੀ 'ਚ ਭਾਰਤ ਲਈ ਸੋਨੇ ਦਾ ਤਮਗਾ ਹਾਸਲ ਕੀਤਾ। ਏਸ਼ੀਆਈ ਖੇਡਾਂ 'ਚ ਮਹਿਲਾ ਮੁੱਕੇਬਾਜ਼ੀ 'ਚ ਭਾਰਤ ਦਾ ਇਹ ਦੂਜਾ ਸੋਨੇ ਦਾ ਤਮਗਾ ਏ। ਇਸ ਤੋਂ ਪਹਿਲਾਂ ਮੈਰੀ ਕੌਮ ਨੇ 2014 'ਚ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ ਨੇ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੀ ਟੀਮ ਨੂੰ 5-3 ਹਰਾ ਕੇ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ। ਭਾਰਤ 12 ਸੋਨੇ ਦੇ, 25 ਚਾਂਦੀ ਦੇ ਅਤੇ 34 ਕਾਂਸੀ ਦੇ ਤਮਗਿਆਂ ਸਮੇਤ ਕੁੱਲ 71 ਤਮਗਿਆਂ ਨਾਲ ਤਮਗਾ ਸੂਚੀ 'ਚ 6ਵੇਂ ਸਥਾਨ 'ਤੇ ਪਹੁੰਚ ਗਿਆ ਏ। ਅਖੀਰ 'ਚ

0: ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਾਦਰ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ। ਸਮਿਤ ਨੇ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਉਡਾਨ ਉੱਤੇ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਮੁਸਾਫਰਾਂ ਦੀ ਜਾਨ ਬਚਾਈ ਸੀ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਨਮ ਵਰੇਗੰਢ ਉੱਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਏ ਅਤੇ ਏਸ਼ੀਆਈ ਖੇਡਾਂ ਵਿੱਚ ਮੁੱਕੇਬਾਜ਼ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗ੍ਰਾਮ ਵਰਗ ਵਿੱਚ ਇਤਿਹਾਸ ਰਚਦਿਆਂ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ,
1: ਆਦਾਬ। ਯੇ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਅਸਲਮ ਬੇਗ। ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਫਲਾਈ ਦੁਬਈ ਕੇ ਪਾਇਲਟ ਕਪਤਾਨ ਸੁਮਿਤ ਮਛਾਰ ਸੇ ਬਾਤਚੀਤ ਕੀ। ਉਨ੍ਹੋਂਨੇ ਉਨਕੀ ਬਹਾਦਰੀ ਕੀ ਤਾਰੀਫ ਕੀ ਔਰ ਜਲਦ ਸਿਹਤਯਾਬੀ ਕੀ ਦੁਆ ਕੀ। ਤਜਾਰਤ ਓ ਸਨਅਤ ਕੇ ਵਜ਼ੀਰ ਪੀਯੂਸ਼ ਗੋਇਲ ਨੇ G20 ਕੀ ਤਜਾਰਤ ਸੇ ਮੁਤਾਲਿਕ ਵਜ਼ੀਰੋਂ ਕੀ ਮੀਟਿੰਗ ਸੇ ਅਲਗ ਫਰਾਂਸ, ਕੈਨੇਡਾ, ਸਊਦੀ ਅਰਬ ਔਰ ਜਨੂਬੀ ਕੋਰੀਆ ਕੇ ਆਪਣੇ ਹਮਨਸਬੋਂ ਸੇ ਦੋਤਰਫਾ ਮੀਟਿੰਗਸ ਕੀ, ਜਿਸ ਕਾ ਮਕਸਦ ਦੋਤਰਫਾ ਤਜਾਰਤੀ ਤਾਲੁਕਾਤ ਕੋ ਮੁਸਤਹਕਮ ਬਨਾਨਾ ਥਾ। ਮੁਲਕ ਨੇ ਬਾਬਾ ਕੌਮ ਮਹਾਤਮਾ ਗਾਂਧੀ ਔਰ ਸਾਬਕ ਵਜ਼ੀਰ ਆਜ਼ਮ ਲਾਲ ਬਹਾਦੁਰ ਸ਼ਾਸਤਰੀ ਕੋ ਆਜ ਉਨਕੇ ਯੋਮ ਪੈਦਾਇਸ਼ ਪਰ ਖਿਰਾਜ ਅਕੀਦਤ ਪੇਸ਼ ਕੀਆ। ਭਾਰਤ ਕੇ ਮਹਿਕਮਾ ਮੌਸਮੀਆਤ ਨੇ ਅਰੁਣਾਚਲ ਪ੍ਰਦੇਸ਼ ਮੇਂ ਆਜ ਮੂਸਲਾਧਾਰ ਬਾਰਿਸ਼ ਕੀ ਪੇਸ਼ਗੋਈ ਕੀ ਹੈ। ਉਸਨੇ ਕਿਹਾ ਹੈ ਕਿ ਸ਼ਿਮਾਲ ਮਗਰਬੀ ਭਾਰਤ ਮੇਂ ਜਨੂਬ ਮਗਰਬੀ ਮੌਨਸੂਨ ਖਤਮ ਹੋਣੇ ਕੇ ਕੌਮੀ ਕਵੀ ਇਮਕਾਨਾਤ ਹੈਂ। ਔਰ ਏਸ਼ੀਅਨ ਗੇਮਸ ਮੇਂ ਲਵਲੀਨਾ ਬੋਰਗੋਹਾਈ ਨੇ ਖਵਾਤੀਨ ਕੇ ਮੁੱਕੇਬਾਜ਼ੀ ਕੇ 75 ਕਿਲੋਗ੍ਰਾਮ ਜ਼ੁਮਰੇ ਮੇਂ ਸੋਨੇ ਕਾ ਤਮਗਾ ਜੀਤਾ ਹੈ। ਅਬ ਭਾਰਤ ਕੇ ਪਾਸ ਸੋਨੇ ਕੇ 12 ਤਮਗੋਂ ਸਮੇਤ ਕੁੱਲ ਤਮਗੋਂ ਕੀ ਤਾਦਾਦ 71 ਹੋ ਗਈ ਹੈ। اب خبریں تفصیل سے۔ وزیر اعظم نریندر مودی نے آج بھارتی پائلٹ کیپٹن سمیت مچھار سے بات چیت کی، جنہوں نے نہ صرف اپنے معاون پائلٹ کے حملے سے خود کو بچایا بلکہ 180 لوگوں کی جان بھی بچائی۔ یہ واقعہ دبئی سے تل ابیب جانے والی فلائی دبئی کی پرواز میں پیش آیا۔ کیپٹن مچھار نے اس واقعے کی تفصیل وزیر اعظم نریندر مودی کو بتائی اور اس بارے میں بتایا کہ کس طرح انہیں ہمت ملی۔ وزیر اعظم نے ان کی دلیری کی تعریف کی، उनकी जल्द सेहत याबी की दुआ की।
2: आपकी हिम्मत ने, आपके धैर्य ने और आपकी सूझबूझ ने, यानी फ्रिक्शन ऑफ सेकंड में इतने निर्णय कर लिए आपने और इतने लोगों की जान बचाई और आज पूरा देश गर्व से कह सकता है कि हम हिंदुस्तानी जान लेने वाले लोग नहीं है, जान बचाने वाले लोग। और आपने अपने शरीर पे इतना बड़ा घाव हुआ, आप स्वयं जीवन और मृत्यु की लड़ाई लड़ रहे, उस समय भी आपने अपने जीवन की परवाह नहीं की, सभी यात्रियों के जीवन की परवाह की। और सबसे बड़ी बात, 140 करोड़ देशवासियों का आपने मान बढ़ाया और इसलिए मैं हृदय से गर्व अनुभव करता हूं। मैं आपसे सुनना चाहूंगा।
3: सर, मेरे लिए मैं सर से भी बोल रहा था, आप मेरे सबसे बड़े
1: دبئی سے تل ابیب جانے والی فلائی دبئی کی پرواز میں رونما اس واقعے میں کیپٹن سمیت مچھار پر حملہ کرنے والے معاون پائلٹ کو ابو ظبی منتقل کر دیا گیا ہے۔ سعودی پریس ایجنسی ایس پی اے نے سعودی عرب کی داخلی امور کی وزارت کے ایک عہدیدار کے حوالے سے جانکاری دی ہے کہ طبی منظوری حاصل کرنے کے بعد دونوں پائلٹ ابو ظبی کے لیے روانہ ہو گئے۔ ابو ظبی میں بھارتی سفارت خانے نے کل جانکاری دی کہ کیپٹن مچھار کو متحدہ عرب امارات لایا گیا اور ان کی حالت میں اب بہتری آ رہی ہے۔ سعودی پریس ایجنسی کے مطابق فلائی دبئی کی پرواز بدھ کے روز صبح 9:45 پر تبوک میں واقع شاہ سلطان بن العزیز بین الاقوامی ہوائی اڈے پر بحفاظت اتری تھی۔ اس پرواز میں 174 مسافر اور عملے کے 8 ارکان سوار تھے۔ ان تمام افراد کو ضروری لاجسٹیکل اور طبی مدد فراہم کی گئی۔ شام 5:40 پر مسافروں نے فلائی دبئی کے ایک دوسرے طیارے میں سفر کیا، جبکہ جہاز کا عملہ ایک دوسری پرواز سے واپس چلا گیا۔ جمعرات کے روز دونوں پائلٹ یو اے ای کی ایک سیکیورٹی ٹیم کے ہمراہ سعودی عرب سے ابو ظبی کے لیے روانہ ہوئے۔ سعودی پریس ایجنسی کے مطابق یو اے ای کی ایک سیکیورٹی ٹیم کے تال میل سے سعودی حکام کی طرف سے کی گئی ابتدائی تحقیقات میں